ਕਰਨੀ ਕੈਂਸਰ ਦੀ ਬਖਸ਼ ਕਰੇ ਜਿਹੜੀ ਲੱਗ ਗਈ ਆ ਕਰਨੀ ਕੈਂਸਰ ਦੀ ਬਰਦਾਰੀ ਕਰਨ ਲੱਗ ਗਈ ਆ ਕਰਨ ਲਿਆ ਸਮਝ ਕੇ ਸਾਹਮਣੇ ਆਉਣੀ ਕਰਦਾ ਤਾਂ ਆਉਂਦਾ ਨਹੀਂ ਤਾਂ ਕੈਂਸਰ ਨੂੰ ਨਾ ਆਉਂਦੇ ਨਾ।